ਪਵੇ ਆਪਣੇ ਹੱਕ ਲੈ ਕਿਸੇ ਨੂੰ ਕੋਈ ਇੰਨਾ ਵੀ ਨਾ ਹੋਵੇ ਬੇਬਸ ਸੁਨਹਿਰੇ ਹਰੂਪਾਂ ਚ ਲਿਖਿਆ ਜੇ ਮੁਸ਼ਕਿਲ ਚ ਆ ਜਾ ਤੂੰ ਮੇਰੀ ਜਨਾਬ ਚ ਉਹਦੇ ਕੋ ਮੰਗੋ ਦੇਵੇਗਾ ਲਾਜ਼ਮੀ ਵਾਅਦਾ।

0: ਜਿਹਦੇ ਹੌਸਲੇ ਬੁਲੰਦ ਹੋਣ ਉਹ ਕਦੀ ਥੱਕ ਕੇ ਨਹੀਂ ਬਹਿੰਦਾ, ਤੇ ਜਿਹਦੇ ਹੱਡਾਂ ਚ ਮਿਹਨਤ ਰੱਚੀ ਹੋਵੇ ਉਹ ਮੰਜ਼ਿਲ ਤੇ ਪਹੁੰਚ ਕੇ ਰਹਿੰਦਾ, ਉਹ ਮੰਜ਼ਿਲ ਤੇ ਪਹੁੰਚ ਕੇ ਰਹਿੰਦਾ।
1: सुनते रहिए FM 101 101 101।

0: सुनते रहिए FM 101 101 101। सुनते रहिए FM 101 101 101।
1: जिथे जिथे FM दी आवाज जा रही है उत्थे उत्थे सारे भैन भरावां ते बजुर्गां दी खिदमत च साइमा दा सलाम ते दुआवां भरा गुलदस्ता भी पहुंचे। सोहणे भैन भराओ, साइमा दी दुआ है कि अल्लाह पाक मेरे वतन दे हर फर्द नूं हर बीमारी ते हर दुख परेशानी तों बचाए ते साडे मुल्क दा हर फर्द प्यारे वतन दी शान ते इज्जत वकार नूं वधाउण दा सबब बणे। आमीन सुम्मा आमीन। भैणां ते भराओ, वतन दी खिदमत मौशी ते समाजी जिम्मेदारी है ते बिलखसूस बच्चों की बेहतरीन परवरिश वास्ते जरूरी है कि तुसी सेहतमंद होवो, क्योंकि सेहत बिना तुसी किसी भी जिम्मेदारी नूं पूरा नहीं कर सकते। लिहाजा सेहत के मामले च तुसी कदी भी गफलत नहीं करनी ते रब ना करे जे तुसी किसी भी बीमारी नूं महसूस करते हो तो फौरन ही पाकिस्तान के मायनास तबीब हर्बल फिजिशियन जनाब प्रोफेसर सुलेमान साहब नूं आप आके मिलो ते बीमारी की मुकम्मल तशखीस नाल कामयाब इलाज तो इस्तेफादा करो। ते इस वास्ते लिखो साडा फोन नंबर ते एड्रेस, सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160 यानी 042-377-27160। मोबाइल नंबर है 03-300-414-2608 यानी 03-400-414-2608। ते साडा ईमेल एड्रेस है suleiman.dawakhana@gmail.com। जी सोने भैन भ्राओ, पता ते फोन नंबर तुसी नोट फरमा लिया ते हुण उड़ीकां मुक गईआं ते मैं तुहाडी मुलाकात करानी आ यूनानी मैडिकल कॉलेज दे साबिक वाइस प्रिंसिपल, पाकिस्तान तिब्बी फाउंडेशन दे चेयरमैन ते अवार्ड याफ्ता गोल्ड मैडलिस्ट तबीब हर्बल फिजिशियन जनाब प्रोफेसर सुलेमान साहब नाल। सुलेमान साहब, प्रोग्राम च तशरीफ आवरी दा शुक्रिया।
2: सहमा जी, ताडा वी शुक्रिया कि तुसी मैनूं इस प्रोग्राम दे ज़रिए अपने भैन भरावां दी तिब्बी खिदमत दा मौका दिंदे हो ते मेरी दुआ है कि सोना रब मेरी इस तिब्बी खिदमत नूं कामयाबी अता फरमाए ते हर मरीज नूं शिफा याब करे। आमीन
1: आमीन जी सुम्मा आमीन। सुलेमान साहब, अज वी मेरे को बहुत ज़्यादा ईमेल्स ने ते SMS ने ते मैं चाहनी हां ते ज़्यादा ज़्यादा SMS ते ईमेल मैं प्रोग्राम दे विच शामिल करां।
2: जी जी जरूर,
1: नहीं ते फिर मैं गल्लां करां।
2: नहीं नहीं, तुसी SMS ते ईमेल ही शुरू करो।
1: डरो ना, मैं नहीं बोलती, मैं नहीं बोलती। लो जी, सब तो पहले सानू जिहड़ी ईमेल साडे सामने आई है ओ अख्तर महमूद साहब ने तहरीर कीती है।
2: जी जी,
1: लिखदे ने कि मोहतरम सुलेमान साहब, मेरी उम्र 44 साल है, मैनू 4 साल तो शुगर दी प्रॉब्लम है जिहदी वजह नाल मैनू कमजोरी बहुत ज्यादा हो गई है। शुगर दी दवाई ते इस्तेमाल कर रहा वा लेकिन फिर भी शुगर कंट्रोल नहीं हुंदी। मैं सोचिया है कि एक वारी हर्बल इलाज भी करवा लवां, हो सकदा है कि अल्लाह पाक हर्बल इलाज नाल ही आराम दे देवे। जी सुलेमान साहब।
2: अख्तर साहब, शुगर की मौजूदगी मर्दों नूं अमूमन असाबी कमजोरी की शिकायत हो जाती है जिहड़ी मुकम्मल तौर पर काबिले इलाज है। रही शुगर की गल तो इस बारे अलहमदुल्ला मैं कहांगा कि हर्बल इलाज शुगर लई बेहतरीन मुफीद इलाज है जिहड़ा मनफी असरात दे बगैर शुगर लैवल नूं कंट्रोल रखता है। मेरे भाई, साढ़े हर्बल इलाज की यह खसूसियत है कि सिर्फ शुगर लैवल नूं कंट्रोल नहीं करता बल्कि शुगर की बुनियादी वजूहात मसलन जिगर, असाब, अंतड़ियां ते लबलबे दी खराबी ते जोफ नूं दूर करदा है जिहदे नतीजे च शुगर कंट्रोल हो जांदी है। इहदे अलावा असाब ते उजलात नूं कुवत मिलदी है, मेदे ते गुर्दे दा निज़ाम ठीक हो जांदा है ते मरीज़ इक खुशगवार तब्दीली महसूस करदा है। मेरे मोहतरम भाई, मैं तुहाडे लई इक अजमुदा दवाई तरतीब दित्ती है जिहदे नाल शुगर भी कंट्रोल रहेगी ते तुहाडी असाबी कुवत जिहड़ी है ना उह भी बहाल हो जाएगी ते तुसी शुगर दे बावजूद एक पुरसकून पूरे तमाद ते खुशगवार लाइफ गुजार सकोगे।
1: जी मेरे मोहतरम, तुसी प्रोफेसर सुलेमान साहब दी राय सुनी, हुण तुसी इस मशवरे ते अमल भी करना है, रब करम करेगा। सुलेमान साहब
2: जी, जी
1: शुगर यानी मिठा ते खुशी दी एक खास चाशनी है, ਜਿਹੜੀ ਖੁਸ਼ੀ ਦੇ ਰੰਗ ਨੂੰ ਦੁਬਾਲਾ ਕਰਦੀ ਹੈ। ਲੇਕਿਨ ਸ਼ੂਗਰ ਦੀ ਬਿਮਾਰੀ ਇੰਨੀ ਕੌੜੀ ਜਿਹੜੀ ਜ਼ਿੰਦਗੀ ਦੀ ਮਿਠਾਸ ਨੂੰ ਖਤਮ ਹੀ ਕਰ ਦਿੰਦੀ ਹੈ। ਅੱਲਾ ਪਾਕ ਇਹੋ ਜਿਹੀ ਸ਼ੂਗਰ ਤੋਂ ਹਰ ਕਿਸੇ ਨੂੰ ਬਚਾਏ। ਆਮੀਨ
2: ਜੀ, ਆਮੀਨ ਤੇ ਸੁਮਾ ਆਮੀਨ। ਸਹਿਮਾ ਜੀ, ਇਹ ਬਿਮਾਰੀ ਵਾਕਈ ਬਹੁਤ ਖਤਰਨਾਕ ਹੈ, ਲੇਕਿਨ ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਅਕਸਰ ਲੋਕ ਇਸ ਬਿਮਾਰੀ 'ਚ ਪ੍ਰੋਪਰ ਇਲਾਜ ਅਤੇ ਪ੍ਰੋਪਰ ਪਰਹੇਜ਼ ਨਹੀਂ ਕਰਦੇ, ਜਿਹਦੀ ਵਜ੍ਹਾ ਨਾਲ ਬਿਮਾਰੀ 'ਚ ਪੇਚੀਦਗੀ ਆ ਜਾਂਦੀ ਹੈ।
1: ਇਹ ਰਵੱਈਆ ਬਹੁਤ ਹੀ ਖਤਰਨਾਕ ਹੈ। ਹਰ ਕਿਸੇ ਨੂੰ ਆਪਣੀ ਸਿਹਤ ਵੱਲ ਪੂਰੀ ਤਵੱਜੋ ਰੱਖਣੀ ਚਾਹੀਦੀ ਹੈ
2: ਜੀ।
1: ਸੁਲੇਮਾਨ ਸਾਹਿਬ, ਅਗਲਾ SMS ਸਾਨੂੰ ਨਿਸਾਰ ਭੱਟੀ ਸਾਹਿਬ ਨੇ ਤਹਿਰੀਰ ਕੀਤਾ ਹੈ। ਫਰਮਾਉਂਦੇ ਨੇ, ਮੇਰੀ ਉਮਰ 24 ਸਾਲ ਹੈ, 2 ਮਹੀਨੇ ਤੋਂ ਮੇਰਾ ਵਜ਼ਨ ਬਤਦਰੀਜ ਘੱਟ ਰਿਹਾ ਹੈ। ਹਾਲਾਂ ਮੈਂ ਬਹੁਤ ਚੰਗੀ ਗਿਜ਼ਾ ਖਾਂਦਾ ਵਾਂ, ਲੇਕਿਨ ਗਿਜ਼ਾ ਦੇ ਮੁਕਾਬਲੇ 'ਚ ਮੇਰੀ ਸਿਹਤ ਬਹੁਤ ਕਮਜ਼ੋਰ ਹੈ। ਮੇਰਾ ਚਿਹਰਾ ਪਿਚਕਿਆ ਹੋਇਆ ਲੱਗਦਾ ਹੈ, ਹੱਡੀਆਂ ਨਜ਼ਰ ਆਉਂਦੀਆਂ ਤੇ ਜਿਸਮ ਵਿੱਚ ਹਰ ਵੇਲੇ ਥੱਕਣ ਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ
2: ਜੀ।
1: ਸੁਲੇਮਾਨ ਸਾਹਿਬ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
2: ਬੇਟਾ ਜੀ, ਤੁਹਾਡੀ ਉਮਰ ਦੇ ਅਕਸਰ ਬੱਚਿਆਂ ਨੂੰ ਇਹੋ ਜਿਹੀ ਪ੍ਰੋਬਲਮ ਹੋ ਜਾਂਦੀ ਹੈ ਜਿਹੜੀ ਪ੍ਰੋਪਰ ਇਲਾਜ ਨਾ ਹੋਣ ਨਾਲ ਬਹੁਤ ਸਾਰੇ ਤਿੱਬੀ ਮਸਾਇਲ ਨੂੰ ਜਨਮ ਦਿੰਦੀ ਹੈ, ਲਿਹਾਜ਼ਾ ਮੁਕੰਮਲ ਇਲਾਜ ਜ਼ਰੂਰੀ ਹੈ। ਬੇਟਾ ਜੀ, ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਦਵਾਈ ਮੇਰਾ ਮਾਮੂਲੇ ਮਤਲਬ ਨੁਸਖਾ ਹੈ, ਜਿਹਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਅਲਹਮਦੁਲਿਲਾ ਸਿਹਤਯਾਬੀ ਹੋਈ ਹੈ। ਤੁਸੀਂ ਇਹ ਦਵਾਈ 2 ਹਫ਼ਤੇ ਇਸਤੇਮਾਲ ਕਰਨੀ ਹੈ, ਇਹਦੇ ਨਾਲ ਯੂਰਿਨ ਇਨਫੈਕਸ਼ਨ ਦੂਰ ਹੋ ਜਾਏਗੀ ਅਤੇ ਅਸਾਬ ਅਤੇ ਪੱਠਿਆਂ ਨੂੰ ਤਾਕਤ ਮਿਲੇਗੀ ਅਤੇ ਗਜ਼ਾ ਪੂਰੀ ਤਰ੍ਹਾਂ ਹਜ਼ਮ ਹੋ ਕੇ ਜੁਜ਼ੇ ਬਦਨ ਬਣੇਗੀ ਅਤੇ ਤੁਸੀਂ ਆਪਣੇ ਜਿਸਮ ਵਿੱਚ ਇਨਸ਼ਾਅੱਲਾ ਕੁਵਤ ਚੁਸਤੀ ਅਤੇ ਤਵਾਨਾਈ ਮਹਿਸੂਸ ਕਰੋਗੇ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਨਿਸਾਰ ਭਾਈ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਦਵਾ ਅਤੇ ਪਰਹੇਜ਼ ਦੀ ਪਾਬੰਦੀ ਜ਼ਰੂਰ ਜਿਹੜਾ ਨਾ ਕਰਨੀ ਹੈ। ਸੁਲੇਮਾਨ ਸਾਹਿਬ
2: ਜੀ ਜੀ,
1: ਮੈਨੂੰ ਉਧਰੋਂ ਇਸ਼ਾਰਾ ਮਿਲ ਰਿਹਾ ਕਿ ਪ੍ਰੋਗਰਾਮ ਦੀ ਅੱਧੀ ਛੁੱਟੀ ਦਾ ਵੇਲਾ ਹੋ ਗਿਆ, ਯਾਨੀ ਸ਼ਾਰਟ ਬ੍ਰੇਕ
2: ਜੀ ਜੀ।
1: ਲਿਹਾਜ਼ਾ ਤੁਸੀਂ ਥੋੜਾ ਜਿਹਾ ਰੈਸਟ ਕਰੋ ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਐਡਰੈਸ ਤੇ ਫੋਨ ਨੰਬਰ ਲਿਖਵਾਨੀ ਆ
2: ਜੀ। ਠੀਕ।
1: ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਬਲਕਿ ਬਿਮਾਰੀਆਂ ਦਾ ਇਲਾਜ ਕਰਵਾਓ ਤੇ ਬਿਹਤਰੀਨ ਇਲਾਜ ਵਾਸਤੇ ਪਾਕਿਸਤਾਨ ਦੇ ਮਸ਼ਹੂਰ ਮਾਰੂਫ ਹਰਬਲ ਫਿਜ਼ੀਸ਼ੀਅਨ ਤਬੀਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ। ਮਿਲਣ ਵਾਸਤੇ ਸਾਡਾ ਪਤਾ ਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾਓ, ਪਤਾ ਤੇ ਫੋਨ ਨੰਬਰ ਤੁਹਾਨੂੰ ਮਿਲ ਗਿਆ ਤੇ ਹੁਣ ਵਾਰੀ ਹੈ ਤੁਹਾਡੀ ਬਾਕੀ ਮੇਲ ਔਰ SMS ਦੀ। ਅਗਲੀ ਮੇਲ ਜਿਹੜੀ ਹੈ ਨਾ ਸੁਲੇਮਾਨ ਸਾਹਿਬ, ਇਫਤਿਖਾਰ ਸਾਹਿਬ ਨੇ ਤਹਿਰੀਰ ਕੀਤੀ ਹੈ
2: ਜੀ।
1: ਇਹਨਾਂ ਦਾ ਮਸਲਾ ਇਨਫਰਟੈਲਿਟੀ ਹੈ। ਦੇਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਇਨਫਰਟੈਲਿਟੀ ਦੇ ਬਾਰੇ 'ਚ ਤੁਹਾਡੀ ਰਹਿਨੁਮਾਈ ਚਾਹੀਦੀ ਹੈ। ਮੈਂ ਸਾਰੀ ਤਫਸੀਲ ਤੁਹਾਨੂੰ ਲਿਖ ਚੁੱਕਿਆ ਵਾਂ ਤੇ ਮੈਡੀਕਲ ਟੈਸਟ ਰਿਪੋਰਟਸ ਵੀ ਤੁਹਾਡੀ ਖਿਦਮਤ ਦੇ ਵਿੱਚ ਭੇਜ ਰਿਹਾ ਵਾਂ। ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਇਸ ਬਿਮਾਰੀ ਦਾ ਕੋਈ ਹਰਬਲ ਟ੍ਰੀਟਮੈਂਟ ਹੋ ਸਕਦਾ ਹੈ। ਲਓ ਜੀ, ਉਹ ਤਾਂ ਬੜੇ ਹੈਰਾਨ ਨੇ,
2: ਇਫਤਿਖਾਰ ਭਾਈ ਸਾਹਿਬ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਮੈਂ ਤੁਹਾਡੀ ਤਹਿਰੀਰ ਕਰਦਾ ਕੇਸ ਇਸਤੀ ਤੇ ਟੈਸਟ ਰਿਪੋਰਟ ਮੁਲਾਹਜ਼ਾ ਕੀਤੀਆਂ ਨੇ। ਮੇਰੇ ਮੁਹਤਰਮ ਭਾਈ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਅਗਰ ਇਸ ਬਿਮਾਰੀ ਦਾ ਆਪਰੇਸ਼ਨ ਕਰਾਇਆ ਜਾਏ ਤੇ ਕਾਮਯਾਬ ਇਲਾਜ ਦੀ ਸ਼ਰ੍ਹਾ ਸਿਰਫ 35-40% ਤੱਕ ਹੁੰਦੀ ਹੈ। ਲਿਹਾਜ਼ਾ ਮੈਂ ਤੇ ਤੁਹਾਨੂੰ ਇਹ ਮਸ਼ਵਰਾ ਦਿਆਂਗਾ ਕਿ ਤੁਸੀਂ ਮਜ਼ੀਦ ਵਕਤ ਜ਼ਾਇਆ ਨਾ ਕਰੋ ਬਲਕਿ ਫੌਰਨ ਹੀ ਆਪਣੀ ਵਾਈਫ ਦਾ ਹਰਬਲ ਟ੍ਰੀਟਮੈਂਟ ਕਰਾਓ। ਇਨਸ਼ਾਅੱਲਾ ਟਿਊਬ ਬਲਾਕੀ ਦਵਾਈਆਂ ਨਾਲ ਹੀ ਠੀਕ ਹੋ ਜਾਏਗੀ ਤੇ ਸੋਹਣਾ ਰੱਬ ਤੁਹਾਨੂੰ ਬੇਉਲਾਦੀ ਦੇ ਦੁੱਖ ਤੋਂ ਨਿਜਾਤ ਦੇਵੇਗਾ। ਇਨਸ਼ਾਅੱਲਾ ਤੁਸੀਂ ਸਹਿਬ ਔਲਾਦ ਹੋ ਜਾਓਗੇ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਬ੍ਰਦਰ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ, ਹੁਣ ਇਸ ਮਸ਼ਵਰੇ ਤੇ ਅਮਲ ਕਰਨਾ ਜਾਂ ਨਾ ਕਰਨਾ ਤੁਹਾਡੇ ਇਖਤਿਆਰ ਵਿੱਚ ਹੈਗਾ। ਵੈਸੇ ਇੱਕ ਗੱਲ ਹੈ
2: ਜੀ,
1: ਅੱਛੇ ਮਸ਼ਵਰੇ ਤੇ ਹਮੇਸ਼ਾ ਅਮਲ ਕਰ ਲੈਣਾ ਚਾਹੀਦਾ, ਕੀ ਕਹਿੰਦੇ ਹੋ?
2: ਸਹਿਮਾ ਜੀ, ਇਹ ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ ਸਾਡਾ ਮਸ਼ਵਰਾ ਚੰਗਾ ਲੱਗੇ। ਜਿਹਨੂੰ ਚੰਗਾ ਲੱਗੇਗਾ ਉਹ ਅਮਲ ਕਰੇਗਾ, ਜਿਹਨੂੰ ਚੰਗਾ ਨਹੀਂ ਲੱਗੇਗਾ ਉਹ ਅਮਲ ਨਹੀਂ ਕਰੇਗਾ।
1: ਇਹ ਗੱਲ ਤਾਂ ਹੈ, ਲੇਕਿਨ ਮੈਨੂੰ ਪੱਕਾ ਯਕੀਨ ਹੈ ਕਿ ਇਸ ਤੋਂ ਬਿਹਤਰ ਮਸ਼ਵਰਾ ਕੋਈ ਹੋ ਨਹੀਂ ਸਕਦਾ। ਸੁਲੇਮਾਨ ਸਾਹਿਬ, ਅਗਲੀ SMS ਹਾਜ਼ਰ ਹੈ ਜਿਹੜੀ ਸਾਡੀ ਇੱਕ ਭੈਣ ਸਾਹਿਬਾਂ ਨੇ ਤਹਿਰੀਰ ਕੀਤੀ ਹੈ
2: ਜੀ।
1: ਫਰਮਾਉਂਦੀਆਂ ਨੇ ਕਿ ਮੇਰੇ 2 ਬੱਚੇ ਨੇ, ਇੱਕ ਦੀ ਉਮਰ 5 ਸਾਲ ਤੇ ਇੱਕ ਦੀ 3 ਸਾਲ ਦੀ ਹੈ
2: ਜੀ।
1: ਪਹਿਲੇ ਮੇਰਾ ਜਿਸਮ ਬਿਲਕੁਲ ਸਲਿਮ ਤੇ ਸਮਾਰਟ ਸੀ, ਲੇਕਿਨ ਦੂਜੇ ਬੱਚੇ ਦੀ ਬਾਅਦ ਮੇਰਾ ਵਜ਼ਨ ਦਿਨ ਬ ਦਿਨ ਜ਼ਿਆਦਾ ਹੋ ਗਿਆ। ਮੈਂ ਬਹੁਤ ਪਰੇਸ਼ਾਨ ਹਾਂ ਕਿਉਂਕਿ ਮੋਟਾਪੇ ਦੀ ਵਜ੍ਹਾ ਨਾਲ ਮੈਨੂੰ ਗੋਡਿਆਂ 'ਚ ਦਰਦ ਵੀ ਸ਼ੁਰੂ ਹੋ ਗਿਆ। ਸੁਲੇਮਾਨ ਸਾਹਿਬ, ਮੈਂ ਡਾਇਟਿੰਗ ਤੇ ਕਰ ਰਹੀ ਹਾਂ ਤੇ ਸੁਬਹ ਨਿਹਾਰ ਮੂੰਹ ਕਹਿਵਾ ਵੀ ਪੀਨੀ ਆ, ਲੇਕਿਨ ਵਜ਼ਨ ਨਹੀਂ ਘਟਦਾ। ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ ਹੋਏਗੀ ਜੀ।
2: ਭੈਣ ਜੀ, ਮੈਂ ਤਕਰੀਬਨ ਹਰ ਪ੍ਰੋਗਰਾਮ ਵਿੱਚ ਇਹ ਰਿਕੁਐਸਟ ਕਰਨਾ, ਡਾਇਟਿੰਗ ਕਰਨਾ ਇੰਝੀ ਹੈ ਜਿਵੇਂ ਆਪਣੇ ਆਪ ਨੂੰ ਗਜ਼ਾਈ ਕਮੀ ਦਾ ਸ਼ਿਕਾਰ ਕਰਕੇ ਮੁਖਤਲਿਫ ਬਿਮਾਰੀਆਂ ਦਾ ਮਰਕਜ਼ ਬਣਾਉਣਾ ਹੈ।
1: ਹਾਂਜੀ,
2: ਲਿਹਾਜ਼ਾ ਡਾਇਟਿੰਗ ਹਰਗਿਜ਼ ਨਾ ਕਰੋ, ਬਲਕਿ ਮੁਫਤ ਦਿਲ ਤੇ ਮੌਜੂਦ ਗਜ਼ਾ ਖਾਓ ਜਿਹੜੀ ਕਿਸੇ ਨਾ ਕਿਸੇ ਤਜਰਬਾਕਾਰ ਮੌਲਜ ਨੇ ਤਜਵੀਜ਼ ਕੀਤੀ ਹੋਵੇ। ਮੇਰੀ ਭੈਣ, ਯਾਦ ਰੱਖੋ ਕਿ ਮੌਜੂਦ ਦਵਾਈ ਦੇ ਬਗੈਰ ਮੋਟਾਪਾ ਕਦੀ ਵੀ ਦੂਰ ਨਹੀਂ ਹੋ ਸਕਦਾ, ਕਿਉਂਕਿ ਜਿਸਮ ਵਿੱਚ ਮੌਜੂਦ ਅਜ਼ਾਫੀ ਚਰਬੀ ਦਵਾਈ ਦੇ ਬਗੈਰ ਤਹਿਲੀਲ ਨਹੀਂ ਹੋ ਸਕਦੀ, ਤੇ ਨਾ ਹੀ ਚਰਬੀ ਬਣਨ ਦੇ ਅਮਲ ਨੂੰ ਰੋਕਿਆ ਜਾ ਸਕਦਾ ਹੈ। ਮੇਰੀ ਭੈਣ, ਤੁਸੀਂ ਬਾਜ਼ਾਰੀ ਖਾਣੇ, ਬਿਲਖਸੂਸ ਫਾਸਟ ਫੂਡ, ਬੇਕਰੀ ਦੀ ਅਸ਼ਿਆ, ਕੋਲਡ ਡਰਿੰਕ, ਆਈਸਕ੍ਰੀਮ, ਮਠਿਆਈ ਤੇ ਦੂਜੀ ਮੁਰੰਗਨ ਗਜ਼ਾ ਨਹੀਂ ਖਾਣੀ। ਮੈਂ ਤੁਹਾਡੇ ਲਈ ਜਿਹੜੀ ਮੌਜੂ ਗਜ਼ਾ ਤਜਵੀਜ਼ ਕੀਤੀ ਹੈ ਉਸ ਗਜ਼ਾ ਤੇ ਅਮਲ ਕਰਨਾ ਹੈ। ਮੈਂ ਦਵਾਈ ਪਾਰਸਲ ਕਰਾਈ ਹੈ ਜਿਹੜੀ ਬਦਨ ਦੀ ਅਜ਼ਾਫੀ ਚਰਬੀ ਨੂੰ ਤਹਿਲੀਲ ਕਰਨ ਦੇ ਨਾਲ ਨਾਲ ਗੈਰ ਜ਼ਰੂਰੀ ਚਰਬੀ ਦੀ ਅਫਜ਼ਾਇਸ਼ ਨੂੰ ਵੀ ਰੋਕੇਗੀ। ਅਸਾਬ ਤੇ ਪੱਠਿਆਂ ਦਾ ਨਿਜ਼ਾਮ ਦਰੁਸਤ ਹੋਵੇਗਾ, ਜਿਗਰ ਤੇ ਮੇਦੇ ਦੀ ਇਸਲਾਹ ਹੋਵੇਗੀ, ਤੇ ਇਨਸ਼ਾਅੱਲਾ ਇੱਕ ਮਹੀਨੇ 'ਚ ਤੁਹਾਡਾ ਜਿਸਮ ਤਕਰੀਬਨ 10 ਪਾਉਂਡ ਤੱਕ ਘੱਟ ਜਾਏਗਾ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੇਰੀ ਭੈਣ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ। ਸਾਇਮਾ ਵੀ ਤੁਹਾਨੂੰ ਯਕੀਨ ਦਵਾਉਂਦੀ ਹੈ ਕਿ ਇਨਸ਼ਾਅੱਲਾ ਤਾਲਾ ਤੁਸੀਂ ਸਲਿਮ ਅਤੇ ਸਮਾਰਟ ਹੋ ਜਾਓਗੇ, ਬਿਲਕੁਲ ਮੇਰੇ ਵਾਂਗੂ। ਸੁਲੇਮਾਨ ਸਾਹਿਬ, ਮੋਟਾਪਾ ਵੀ ਨਾ ਇੱਕ ਅਜੀਬ ਸਿਆਪਾ ਹੈ, ਇਹ ਨਹੀਂ ਹੋਣਾ ਚਾਹੀਦਾ, ਕੀ ਕਹਿੰਦੇ ਹੋ? ਮੈਂ ਤਾਂ ਬਹੁਤ ਪਰੇਸ਼ਾਨ ਹੁੰਦੀ ਇਹੋ ਜਿਹੇ ਲੋਕਾਂ ਨੂੰ ਦੇਖ ਕੇ। ਦੇਖੋ ਨਾ, ਨਾ ਤਾਂ ਇਹਨਾਂ ਨੂੰ ਕੱਪੜੇ ਫਿੱਟ ਆਉਂਦੇ ਨੇ, ਨਾ ਬਾਜ਼ਾਰ 'ਚ ਰੇਡੀਮੇਡ ਇਹਨਾਂ ਕੱਪੜਾ ਖਰੀਦ ਸਕਣਾ ਹੈ। ਔਰ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਗਮ, ਨਾ ਕਿ ਨਾ ਕੋਈ ਰਕਸ਼ਾ, ਨਾ ਕੋਈ ਟੈਕਸੀ ਇਹਨਾਂ ਨੂੰ ਬਿਠਾਉਂਦੀ, ਇਹਨਾਂ ਦੀ ਇਹ ਬੜਾ ਮਸਲਾ।
2: ਸਹਿਮਾ ਜੀ, ਕੱਪੜੇ ਤਾਂ ਵੱਖਰੀ ਗੱਲ ਹੈ, ਅਸਲ ਗੱਲ ਤਾਂ ਇਹ ਵੇ ਕਿ ਮੋਟਾਪੇ ਦੀ ਵਜ੍ਹਾ ਨਾਲ ਦੂਜੀ ਖਤਰਨਾਕ ਬਿਮਾਰੀਆਂ ਵੀ ਹੋ ਜਾਂਦੀਆਂ ਨੇ
1: ਜੀ। ਬਿਲਕੁਲ ਬਿਲਕੁਲ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਸਲੀਮ ਨਾਜ਼ ਸਾਹਿਬ ਨੇ ਤਹਿਰੀਰ ਕੀਤੀ ਹੈ
2: ਜੀ। ਜੀ,
1: ਲਿਖਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਵਾਲਦਾ ਸਾਹਿਬਾਂ ਨੂੰ ਹੱਥ ਪੈਰਾਂ ਦੀ ਉਂਗਲੀਆਂ 'ਚ ਬਹੁਤ ਦਰਦ ਹੁੰਦਾ ਹੈ, ਰੋਜ਼ਾਨਾ 'ਚ ਤੇਲ ਦੀ ਮਾਲਿਸ਼ ਵੀ ਕਰਦੇ ਹਾਂ, ਲੇਕਿਨ ਦਰਦ ਨਹੀਂ ਠੀਕ ਹੋ ਰਿਹਾ। ਸੁਲੇਮਾਨ ਸਾਹਿਬ, ਇਹ ਜਿਹੜੀ ਤਕਲੀਫ ਹੈ ਨਾ, ਤਕਰੀਬਨ 3 ਮਹੀਨਿਆਂ ਤੋਂ ਸ਼ੁਰੂ ਹੋਈ ਹੈ। ਸੁਲੇਮਾਨ ਸਾਹਿਬ, ਮੇਰੀ ਵਾਲਦਾ ਦੀ ਉਮਰ 60 ਸਾਲ ਹੈ ਅਤੇ ਅਲਹਮਦੁਲਿਲਾ ਉਹਨਾਂ ਨੂੰ ਹੋਰ ਕੋਈ ਖਤਰਨਾਕ ਬਿਮਾਰੀ ਨਹੀਂ ਗੀ, ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ।
2: ਸਲੀਮ ਭਾਈ, ਇਹ ਵਜ੍ਹਾ ਮੁਫਾਸਲ ਦੀ ਇਬਤਦਾਈ ਸਟੇਜ ਹੈ ਜਿਹਨੂੰ ਫੌਰੀ ਤੌਰ ਤੇ ਰੋਕਣਾ ਜ਼ਰੂਰੀ ਹੈ ਤਾਂ ਕਿ ਬਿਮਾਰੀ 'ਚ ਪੇਚੀਦਗੀ ਪੈਦਾ ਨਾ ਹੋਵੇ।
1: ਹਾਂਜੀ
2: ਮੇਰੇ ਭਾਈ, ਇਹ ਖੁਸ਼ੀ ਦੀ ਗੱਲ ਹੈ ਕਿ ਤੁਹਾਡੀ ਵਾਲਦਾ ਸਾਹਿਬਾਂ ਨੂੰ ਅਲਹਮਦੁਲਿਲਾ ਕੋਈ ਦੂਜੀ ਪ੍ਰੋਬਲਮ ਨਹੀਂ, ਇਸ ਲਈ ਇਹ ਬਿਮਾਰੀ ਇਨਸ਼ਾਅੱਲਾ ਜਲਦੀ ਕੰਟਰੋਲ ਹੋ ਜਾਏਗੀ। ਤੁਸੀਂ ਆਪਣੀ ਵਾਲਦਾ ਸਾਹਿਬਾਂ ਨੂੰ ਵੱਡਾ ਗੋਸ਼ਤ, ਮਟਰ, ਲੋਬੀਆ, ਚਨੇ ਤੇ ਜ਼ਿਆਦਾ ਠੰਡੀ ਤਸੀਰ ਵਾਲੀ ਗਜ਼ਾ ਤੋਂ ਪਰਹੇਜ਼ ਕਰਾਉਣਾ ਹੈ। ਜੋੜਾਂ ਤੇ ਅਲਸੀ ਦੇ ਤੇਲ ਦੀ ਮਾਲਿਸ਼ ਤੇ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਜਾਰੀ ਰੱਖੋ। ਜੋੜਾਂ ਨੂੰ ਸਰਦੀ ਤੋਂ ਬਚਾਓ ਤੇ ਜਿਹੜੀ ਦਵਾਈ ਪਾਰਸਲ ਕਰਾਈ ਗਈ ਹੈ ਉਹ ਦਵਾਈ ਪਾਬੰਦੀ ਨਾਲ ਇਸਤੇਮਾਲ ਕਰਾਓ। ਇਸ ਦਵਾਈ ਦੇ ਨਾਲ ਇਨਸ਼ਾਅੱਲਾ ਜਿਹੜਾ ਯੂਰਿਕ ਐਸਿਡ ਤੇ ਕੋਲੈਸਟ੍ਰੋਲ ਦੀ ਜ਼ਾਇਦ ਮਿਕਦਾਰ ਜਿਹੜੀ ਨਾ ਉਹ ਖਾਰਜ ਹੋ ਜਾਵੇਗੀ, ਹੱਡੀਆਂ ਨੂੰ ਕੁਦਰਤੀ ਕੈਲਸ਼ੀਅਮ ਮਿਲੇਗਾ ਤੇ ਹੱਡੀਆਂ ਦੀ ਕਮਜ਼ੋਰੀ ਦੂਰ ਹੋ ਜਾਏਗੀ।
1: ਬਿਲਕੁਲ,
2: ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਵਾਲਦਾ ਮੋਹਤਰਮਾ ਸਾਹਿਬਾਂ ਨੂੰ ਇਨਸ਼ਾਅੱਲਾ ਇਸ ਬਿਮਾਰੀ ਤੋਂ ਮੁਕੰਮਲ ਨਿਜਾਤ ਮਿਲ ਜਾਏਗੀ।
1: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ, ਪ੍ਰੋਡਿਊਸਰ ਸਾਹਿਬ ਦਾ ਇਸ਼ਾਰਾ ਮਿਲ ਗਿਆ ਹੈ ਕਿ ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ
2: ਜੀ। ਜੀ,
1: ਤੇ ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
2: ਸਹਿਮਾ ਜੀ, ਤੁਹਾਡਾ ਵੀ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਸਾਰੇ ਸੁਣਨ ਵਾਲਿਆਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਇਨਾਇਤ। ਸੋਹਣੇ ਭੈਣ ਭਰਾਓ, ਬਿਮਾਰੀਆਂ ਦੀ ਮੁਕੰਮਲ ਤਸ਼ਖੀਸ਼ ਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਆ ਨਾਲ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਤੇ ਸਾਡਾ ਪਤਾ ਤੇ ਫੋਨ ਨੰਬਰ ਇਹ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760, ਮੋਬਾਈਲ ਨੰਬਰ ਹੈ 03004142608, ਯਾਨੀ 03004142608, ਤੇ ਸਾਡਾ ਈਮੇਲ ਐਡਰੈਸ ਹੈ ਸੁਲੇਮਾਨ ਡੋਟ dawakhana@gmail.com. جی میرے محترم بھن بھراؤ، یہ اپنی میزبان سائمہ نو اجازت دیو، اگلے پروگرام وچ پھر ملیں گے، جاندے جاندے رب راکھا.
0: سنتے رہیے FM 101.1.
1: گے جاندے جاندے رب راکھا.
0: سنتے رہیے FM 101.1.